ਕਿ ਅਸੀਂ ਜਿੱਦਾਂ ਆਪਣ ਵਿਞੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਕਿ ਅਸੀਂ ਜਿੱਦਾਂ ਆਪਣ ਵਿਞੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ।